0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਗੁਰਮੁਖੀ ਲਿਪੀ ਦਾ ਇਤਿਹਾਸ ਅਤੇ ਵਿਕਾਸ। ਇਹ ਵਾਰਤਾ ਡਾਕਟਰ ਨਛੱਤਰ ਸਿੰਘ ਤੋਂ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਕੁਝ ਸੂਫੀਆਨਾ ਕਲਾਮ। ਸਰੋਤਿਓ, ਅੱਜ ਦੀ ਚਰਚਾ ਦਾ ਵਿਸ਼ਾ ਹੈ ਸ਼ਿਸ਼ਟਾਚਾਰ। ਸ਼ਿਸ਼ਟਾਚਾਰ ਦਾ ਅਰਥ ਹੈ ਚੰਗਾ ਵਿਹਾਰ, ਸਭਿਅਕ ਤਰੀਕਾ ਅਤੇ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਆਉਣਾ। ਇਹ ਮਨੁੱਖੀ ਜੀਵਨ ਦਾ ਇੱਕ ਅਨਮੋਲ ਗਹਿਣਾ ਹੈ। ਸਮਾਜ ਵਿੱਚ ਰਹਿਣ ਲਈ ਹਰ ਵਿਅਕਤੀ ਨੂੰ ਸ਼ਿਸ਼ਟਾਚਾਰ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਇਸ ਨਾਲ ਮਨੁੱਖ ਦੇ ਉੱਚੇ ਸੁੱਚੇ ਚਰਿੱਤਰ ਦੀ ਪਛਾਣ ਹੁੰਦੀ ਹੈ। ਚੰਗੇ ਵਿਵਹਾਰ ਦੇ ਕਈ ਰੂਪ ਹੁੰਦੇ ਨੇ। ਇਸ ਵਿੱਚ ਸਭ ਤੋਂ ਪਹਿਲਾ ਗੁਣ ਨਿਮਰਤਾ ਅਤੇ ਮਿੱਠੀ ਬੋਲੀ ਹੈ। ਜਦੋਂ ਅਸੀਂ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਸਾਡੀ ਆਵਾਜ਼ ਵਿੱਚ ਨਰਮੀ ਹੋਣੀ ਚਾਹੀਦੀ ਹੈ। ਇਸ ਤੋਂ ਅਲਾਵਾ ਦੂਜਿਆਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਅਤੇ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਕਰਨਾ ਵੀ ਸ਼ਿਸ਼ਟਾਚਾਰ ਦਾ ਹਿੱਸਾ ਹੈ। ਸਮਾਜ ਵਿੱਚ ਸ਼ਿਸ਼ਟਾਚਾਰ ਦੀ ਬਹੁਤ ਵੱਡੀ ਭੂਮਿਕਾ ਹੈ। ਆਪਣੇ ਤੋਂ ਵੱਡਿਆਂ, ਅਧਿਆਪਕਾਂ ਅਤੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਜਦੋਂ ਅਸੀਂ ਕਿਸੇ ਨੂੰ ਮਿਲਦੇ ਹਾਂ ਤਾਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜਾਂ ਨਮਸਕਾਰ ਕਹਿਣਾ ਚੰਗੇ ਸੰਸਕਾਰਾਂ ਨੂੰ ਦਰਸਾਉਂਦਾ ਹੈ। ਜੇਕਰ ਸਾਡੇ ਕੋਲੋਂ ਕੋਈ ਗਲਤੀ ਹੋ ਜਾਵੇ ਤਾਂ ਤੁਰੰਤ ਮਾਫ ਕਰਨਾ ਕਹਿਣਾ ਚਾਹੀਦਾ ਹੈ। ਜੇਕਰ ਕੋਈ ਸਾਡੀ ਮਦਦ ਕਰਦਾ ਹੈ ਤਾਂ ਉਸਦਾ ਧੰਨਵਾਦ ਕਰਨਾ ਸ਼ਿਸ਼ਟਾਚਾਰ ਦੀ ਨਿਸ਼ਾਨੀ ਹੈ। ਬੱਚੇ ਸ਼ਿਸ਼ਟਾਚਾਰ ਦਾ ਪਹਿਲਾ ਪਾਠ ਆਪਣੇ ਘਰ ਤੋਂ ਸਿੱਖਦੇ ਨੇ। ਮਾਤਾ ਪਿਤਾ ਦੇ ਆਪਸੀ ਵਿਵਹਾਰ ਅਤੇ ਸੰਸਕਾਰਾਂ ਦਾ ਅਸਰ ਬੱਚਿਆਂ ਤੇ ਸਿੱਧਾ ਪੈਂਦਾ ਹੈ। ਇਸ ਤੋਂ ਬਾਅਦ ਸਕੂਲ ਵਿੱਚ ਅਧਿਆਪਕ ਬੱਚਿਆਂ ਨੂੰ ਅਨੁਸ਼ਾਸਨ, ਸਹਿਯੋਗ ਅਤੇ ਇਮਾਨਦਾਰੀ ਦੇ ਗੁਣ ਸਿਖਾਉਂਦੇ ਨੇ। ਇੱਕ ਸਭਿਅਕ ਬੱਚਾ ਹਰ ਥਾਂ ਤੇ ਪ੍ਰਸ਼ੰਸਾ ਦਾ ਪਾਤਰ ਬਣਦਾ ਹੈ। ਸ਼ਿਸ਼ਟਾਚਾਰੀ ਇਨਸਾਨ ਹਮੇਸ਼ਾ ਸਮਾਜ ਵਿੱਚ ਮਾਣ ਸਤਿਕਾਰ ਪਾਉਂਦਾ ਹੈ। ਅਜਿਹੇ ਵਿਅਕਤੀ ਦੇ ਦੁਸ਼ਮਣ ਵੀ ਦੋਸਤ ਬਣ ਜਾਂਦੇ ਨੇ। ਇਹ ਗੁਣ ਕਾਰੋਬਾਰ, ਨੌਕਰੀ ਅਤੇ ਹਰ ਖੇਤਰ ਵਿੱਚ ਸਫਲਤਾ ਦਿਵਾਉਣ ਵਿੱਚ ਮਦਦਗਾਰ ਹੁੰਦਾ ਹੈ। ਇੱਕ ਨਿਮਰ ਵਿਅਕਤੀ ਮਾਨਸਿਕ ਤੌਰ ਤੇ ਵੀ ਸ਼ਾਂਤ ਰਹਿੰਦਾ ਹੈ ਅਤੇ ਸਮਾਜ ਵਿੱਚ ਪਿਆਰ ਅਤੇ ਅਮਨ ਸ਼ਾਂਤੀ ਦਾ ਮਾਹੌਲ ਸਿਰਜਦਾ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸ਼ਿਸ਼ਟਾਚਾਰ ਤੋਂ ਬਿਨਾਂ ਮਨੁੱਖੀ ਜੀਵਨ ਪਸ਼ੂ ਸਮਾਨ ਹੈ। ਪੈਸਾ ਅਤੇ ਉੱਚੀ ਪਦਵੀ ਇਨਸਾਨ ਨੂੰ ਮਹਾਨ ਨਹੀਂ ਬਣਾਉਂਦੇ, ਬਲਕਿ ਉਸਦਾ ਚੰਗਾ ਵਿਵਹਾਰ ਹੀ ਉਸਨੂੰ ਮਹਾਨ ਬਣਾਉਂਦਾ ਹੈ। ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸ਼ਿਸ਼ਟਾਚਾਰ ਨੂੰ ਅਪਣਾਉਣਾ ਚਾਹੀਦਾ ਹੈ ਤਾਂ ਜੋ ਇੱਕ ਸੁੰਦਰ ਅਤੇ ਨਿਰੋਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਸ ਚਰਚਾ ਤੋਂ ਬਾਅਦ ਸਰੋਤਿਓ, ਆਓ ਹੁਣ ਡਾਕਟਰ ਨਛੱਤਰ ਸਿੰਘ ਤੋਂ ਸੁਣਦੇ ਹਾਂ ਵਾਰਤਾ ਗੁਰਮੁਖੀ ਲਿਪੀ ਦਾ ਇਤਿਹਾਸ ਅਤੇ ਵਿਕਾਸ।
1: ਲਿਪੀ ਮਨੁੱਖ ਸਿਰਜਿਤ ਵਰਤਾਰਾ ਹੈ। ਹਰ ਲਿਪੀ ਕਿਸੇ ਭਾਸ਼ਾ ਵਿਸ਼ੇਸ਼ ਦੀਆਂ ਲੋੜਾਂ ਮੁਤਾਬਕ ਹੀ ਆਪਣੀ ਹੋਂਦ ਬਣਾਉਂਦੀ ਹੈ ਅਤੇ ਇਹ ਬਹੁਤ ਹੀ ਸਹਿਜ ਭਾਵੀ ਵਰਤਾਰਾ ਹੈ। ਕਿਸੇ ਵੀ ਲਿਪੀ ਦੇ ਆਰੰਭ ਦਾ ਕੇਵਲ ਇੱਕ ਸਰੋਤ ਬਿੰਦੂ ਨਿਸ਼ਚਿਤ ਕਰਨਾ ਓਨਾ ਹੀ ਕਠਿਨ ਹੈ ਜਿੰਨਾ ਇਹ ਕਹਿਣਾ ਕਿ ਇਸੇ ਸੱਭਿਅਤਾ ਦਾ ਮੂਲ ਸਰੋਤ ਇੱਕ ਹੀ ਵਿਅਕਤੀ ਹੈ। ਲਿਪੀ ਬਾਰੇ ਨਿਸ਼ਚਿਤ ਰੂਪ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਿਸੇ ਵਿਸ਼ੇਸ਼ ਸਮੇਂ ਜਾਂ ਸਥਾਨ 'ਤੇ ਬਣੀ। ਲਿਪੀ ਤਾਂ ਭਾਸ਼ਾ ਵਿਸ਼ੇਸ਼ ਦੀ ਪੁਸ਼ਾਕ ਹੁੰਦੀ ਹੈ। ਹਰੇਕ ਲਿਪੀ ਕਿਸੇ ਭਾਸ਼ਾ ਵਿਸ਼ੇਸ਼ ਨੂੰ ਧਿਆਨ ਵਿੱਚ ਰੱਖ ਕੇ ਹੀ ਵਿਕਸਿਤ ਹੁੰਦੀ ਹੈ। ਲੰਮੇ ਸਮੇਂ ਦੀ ਸਾਂਝ ਪਿੱਛੋਂ ਭਾਸ਼ਾ ਅਤੇ ਲਿਪੀ ਇਕਸਾਰ ਹੋ ਜਾਂਦੀਆਂ ਨੇ, ਫਿਰ ਦੋਹਾਂ ਦਾ ਨਾਤਾ ਅਟੁੱਟ ਹੋ ਜਾਂਦਾ ਹੈ। ਹੁਣ ਤੱਕ ਲਿਪੀ ਬਾਰੇ ਜੋ ਜਾਣਕਾਰੀ ਮਿਲਦੀ ਹੈ ਉਸ ਮੁਤਾਬਕ ਕੋਈ 10,000 BC ਦੌਰਾਨ ਲਿਪੀ ਦਾ ਵਿਕਾਸ ਹੋਇਆ। ਵਿਦਵਾਨਾਂ ਨੇ ਲਿਪੀ ਦੇ ਵਿਕਾਸ ਪੜਾਵਾਂ ਨੂੰ 6 ਭਾਗਾਂ ਵਿੱਚ ਵੰਡਿਆ ਹੈ, ਜਿਵੇਂ ਕਿ ਸੂਤਰ ਲਿਪੀ, ਚਿੱਤਰ ਲਿਪੀ, ਚਿੰਨ੍ਹ ਲਿਪੀ, ਭਾਵ ਲਿਪੀ, ਭਾਵ ਧੁਨੀ ਲਿਪੀ, ਧੁਨੀ ਲਿਪੀ। ਜੱਜ ਸਿੰਘ ਦੀ ਖੋਜ

0: ਅਨੁਸਾਰ ਭਾਰਤ ਦੀ ਧਰਤੀ ਉੱਤੇ ਤਿੰਨ ਮੂਲ ਲਿਪੀਆਂ ਪ੍ਰਚਲਿਤ ਸਨ, ਸਿੰਧੂ ਲਿਪੀ, ਬ੍ਰਹਮੀ ਲਿਪੀ ਅਤੇ ਖਰੋਸ਼ਟੀ ਲਿਪੀ। ਖਰੋਸ਼ਟੀ ਲਿਪੀ ਨੂੰ ਛੱਡ ਕੇ ਸਿੰਧੂ ਲਿਪੀ ਅਤੇ ਬ੍ਰਹਮੀ ਲਿਪੀ ਨੂੰ ਲੈ ਕੇ ਵਾਦ ਵਿਵਾਦ ਚੱਲਦਾ ਰਿਹਾ ਹੈ। ਇਹਨਾਂ ਸੰਬੰਧੀ ਹਾਲੇ ਵੀ ਕੋਈ ਨਿਸ਼ਚਿਤ ਧਾਰਨਾ ਨਹੀਂ ਬਣ ਸਕੀ। ਇਹਨਾਂ ਵਿੱਚੋਂ ਸਭ ਤੋਂ ਪ੍ਰਾਚੀਨ ਲਿਪੀ ਸਿੰਧੂ ਲਿਪੀ ਹੈ, ਲੇਕਿਨ ਇਹ ਲਿਪੀ ਵਿਦਵਾਨਾਂ ਲਈ ਇੱਕ ਪਹੇਲੀ ਦੀ ਤਰ੍ਹਾਂ ਹੈ। ਇਸ ਲਿਪੀ ਬਾਰੇ ਇਹ ਵੀ ਤੈਅ ਨਹੀਂ ਹੋ ਸਕਿਆ ਕਿ ਇਹ ਲਿਪੀ ਚਿੱਤਰ ਲਿਪੀ ਸੀ ਜਾਂ ਅੱਖਰ ਲਿਪੀ। ਵਿਦਵਾਨਾਂ ਦੀ ਰਾਏ ਮੁਤਾਬਕ ਇਸ ਵਿਚਲੇ ਚਿੰਨ੍ਹਾਂ ਦੀ ਗਿਣਤੀ 396 ਤੱਕ ਜਾ ਪਹੁੰਚਦੀ ਹੈ। ਇਸ ਤੱਥਮੂਲਕ ਵੇਰਵੇ ਦੇ ਆਧਾਰ ਉੱਤੇ ਇਹ ਕਿਹਾ ਜਾ ਸਕਦਾ ਹੈ ਕਿ ਸਿੰਧੂ ਲਿਪੀ ਅੱਖਰ ਲਿਪੀ ਤਾਂ ਨਹੀਂ ਹੋ ਸਕਦੀ, ਕਿਉਂਕਿ ਕਿਸੇ ਵੀ ਭਾਸ਼ਾਈ ਧੁਨੀਆ ਦੇ ਪ੍ਰਗਟਾ ਲਈ ਇੰਨੇ ਅੱਖਰਾਂ ਦੀ ਗਿਣਤੀ ਨਹੀਂ ਹੋ ਸਕਦੀ। ਵਿਦਵਾਨਾਂ ਦੀ ਰਾਏ ਮੁਤਾਬਕ ਸੰਸਾਰ ਦੀ ਕਿਸੇ ਲਿਪੀ ਵਿੱਚ 60 ਤੋਂ ਵੱਧ ਅੱਖਰਾਂ ਦੀ ਗਿਣਤੀ ਨਹੀਂ ਹੋ ਸਕਦੀ। ਗੌਰੀਸ਼ੰਕਰ ਓਜ਼ਾ ਅਨੁਸਾਰ ਸਿੰਧੂ ਸੱਭਿਅਤਾ ਦੇ ਖਤਮ ਹੋਣ ਨਾਲ ਲਿਪੀ ਦਾ ਖਾਤਮਾ ਨਹੀਂ ਹੋਇਆ, ਬਲਕਿ ਇਹ ਲਿਪੀ ਆਪਣੇ ਭਾਵਚਿੱਤ ਰੂਪ ਤੋਂ ਅਗਲੇਰੇ ਪੜਾਵਾਂ ਵਿੱਚ ਵਿਕਸਿਤ ਹੋ ਕੇ ਬ੍ਰਹਮੀ ਦੇ ਅੱਖਰਾਤਮਿਕ ਰੂਪ ਵਿੱਚ ਪ੍ਰਗਟ ਹੁੰਦੀ ਹੈ। ਖਰੋਸ਼ਟ ਲਿਪੀ ਖਰੋਸ਼ਟ ਲੋਕਾਂ ਦੁਆਰਾ ਵਰਤੀ ਜਾਂਦੀ ਸੀ। ਇਹ ਲੋਕ ਭਾਰਤ ਦੇ ਉੱਤਰ ਪੱਛਮੀ ਸੀਮਾ ਵਿੱਚ ਰਹਿਣ ਵਾਲੇ ਲੋਕ ਸਨ। ਵਿਦਵਾਨਾਂ ਦੀ ਰਾਏ ਮੁਤਾਬਕ ਇਹ ਲਿਪੀ ਅਰਮਾਇਕ ਲਿਪੀ ਵਿੱਚੋਂ ਨਿਕਲੀ ਹੈ। ਇਹ ਲਿਪੀ ਸੱਜੇ ਤੋਂ ਖੱਬੇ ਲਿਖੀ ਜਾਂਦੀ ਸੀ। ਵੂਲਰ ਦਾ ਮੰਨਣਾ ਹੈ ਕਿ ਭਾਰਤੀਆਂ ਨੇ 5ਵੀਂ ਸਦੀ ਈਸਾ ਪੂਰਵ ਸੈਮਟਿਕ ਲਿਪੀ ਦੇ ਆਧਾਰ ਉੱਤੇ ਬ੍ਰਹਮੀ ਲਿਪੀ ਬਣਾਈ। ਦਰਅਸਲ ਬ੍ਰਹਮੀ ਲਿਪੀ ਹੀ ਭਾਰਤ ਦੀ ਮੌਲਿਕ ਲਿਪੀ ਹੈ। ਇੱਕ ਧਾਰਨਾ ਅਨੁਸਾਰ ਹੀ ਸਮੂਹ ਭਾਰਤੀਆਂ ਲਿਪੀਆਂ ਦਾ ਵਿਕਾਸ ਬ੍ਰਹਮੀ ਲਿਪੀ ਤੋਂ ਹੋਇਆ ਹੈ। ਗੁਰਮੁਖੀ ਦੀ ਖੋਜ ਬਾਰੇ ਮੂਲ ਰੂਪ ਵਿੱਚ ਦੋ ਪੁਸਤਕਾਂ ਵਰਣਨਯੋਗ ਹਨ। ਇੱਕ ਤਾਂ ਸਰਦਾਰ ਜੀਵੀ ਸਿੰਘ ਦੁਆਰਾ ਰਚਿਤ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ 1950 ਅਤੇ ਦੂਜੀ ਡਾਕਟਰ ਤਰਲੋਚਨ ਸਿੰਘ ਬੇਦੀ ਦੀ ਪੁਸਤਕ ਗੁਰਮੁਖੀ ਲਿਪੀ ਦਾ ਜਨਮ ਅਤੇ ਵਿਕਾਸ 1999। ਗੁਰਮੁਖੀ ਲਿਪੀ ਬਾਰੇ ਪਹਿਲੀ ਵਾਰ ਤੱਥਾਤਮਿਕ
1: 1998 में राम गोपाल वर्मा की ही एक फिल्म सत्या में शेफाली ने भीकू महात्रे की पत्नी प्यारी महात्रे की भूमिका निभाई, जो मनोज बाजपेयी द्वारा निभाई गई एक माफिया सरगना की पत्नी थी। इस फिल्म में उन्होंने सर्वश्रेष्ठ सहायक अभिनेत्री का स्क्रीन अवार्ड जीता। उन्हें सर्वश्रेष्ठ सहायक अभिनेत्री के लिए फिल्म फेयर के लिए नामांकित किया गया और सर्वश्रेष्ठ अभिनेत्री का क्रिटिक्स अवार्ड भी मिला।